0: ਓਕੇ ਜੀ ਓਕੇ ਜੀ 0963-511-400 ਬਿਲਕੁਲ ਜੀ ਕਾਲ ਸਮਰਾ ਰਵਾਨੇ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਜੀ ਕੁਰਬਾਨ ਸੋ ਖਬਰ ਕੇ ਵੇ ਦੇਖਮ ਸੈਨਾ ਬਿਲਕੁਲ ਸ਼ੈਨ ਸੀ ਕੁਰਬਾਨ ਸੋਖ ਦੇਖਮ ਸੈਨਾ ਸੁਖ ਜੀ ਖੁਸ਼ਤਾਬ ਦੇ ਟਾਂਗ ਨੇ ਖਬਰ ਕੇ ਸਿੰਘ ਜਦ ਖੁਸ਼ਤਾਬ ਸ਼ੇ ਜੁੜੀ ਬਰਬਾਰੀ ਬਿਲਕੁਲ ਸਿਹਤ ਮੇ ਸ਼ੇ ਦਸ ਰੰਗੇ ਸ਼ੇ ਵਖਤੂਰ ਮੇ ਸਜੂਨ ਸ਼ੇ ਦੀ
1: ਬੰਦੀਵਾਨ
0: ਮਜ਼ਾ ਨਵਾਜ਼ੀ ਬੰਦੀਵਾਨ ਖੁਨ ਮਜ਼ਾ ਬਿਲਕੁਲ ਬਿਲਕੁਲ ਮਜ਼ਾ ਨਾ ਗਲਾ ਗਲਾ ਕਹਿ ਦੇ ਡਰਾਂ ਡਰਾਂ ਕਹਿ ਦੇ ਬਿਲਕੁਲ ਮਜ਼ਾ ਮਜ਼ਾ ਬੰਦੀਵਾਨ ਖੁਨ ਸਹੀ ਸਹੀ ਜੀ ਅੱਛਾ ਦਰ ਤੇ ਵਸ਼ਾ ਅੱਛੀ ਸੁਮ ਨਠੀ ਮੈਂ ਜਮਗਨ ਟੈਨਸ਼ਨ ਪ੍ਰੋਗਰਾਮ ਹੋਰੇ ਸਹੀ ਦਾ ਜੀ ਘੰਟੇ ਦੇ ਅਵਲ
1: ਸਲੋਕੜਾ
0: ਤਾਂ ਸੁੱਕਾ ਲੈ ਕੇ ਆਮ ਨਾ ਅੱਛਾ ਟਾਂਗ ਸੀ ਕਮ ਸੈਟ ਦੁਨੀਆ ਟਾਂਗ ਤਾ ਸਟੇਸ਼ਨ ਰੋਡ ਨਾ ਸੀ ਸਹੀ ਸਹੀ ਆਹੋ ਦੇ ਬਾਗਾ ਪਪੜ ਲੁਗਾਨ ਮੇ ਖੋੜੇ ਲਈ ਸੀ ਸਹੀ ਸਹੀ ਤੇ ਜੇ ਮਨ ਜੀ ਨੋਟਿੰਗ ਚੰਦੀ ਚਰ ਤੇ ਇਸਤੇਮਾਲ ਲਿਓ ਕਨਾ ਜੀ ਸਫਾ ਸਫਾ ਖਬਰ ਰਤਾ ਹੋਕਾ
1: ਨਹੀਂ ਨਾ ਕਰਵਾ ਮਦਨ ਨੇ ਕਰੀਮਾ ਨੇ ਵਾ ਮੁਕਰੇ ਇਸਤੇਮਾਲ ਕਰੀ ਨਹੀਂ
0: ਇਸਤੇਮਾਲ ਕਰੀ ਨਹੀਂ ਤੇ ਜ਼ਮੰਗਾ ਨੋਟਿੰਗ ਚੰਦੀ ਕੀ ਫੇਸ ਵਾਸ਼ ਮਿਲਾਵੀ ਜੀ ਕਨਾ ਬਿਟੇ ਮਨ ਸੀ ਫੇਸ ਵਾਸ਼
1: ਜੀ
0: ਜੀ ਨੋ ਦਾਗ ਵਾ ਜ਼ਰੂਰ ਯੂਜ਼ ਅਜ਼ਾਨ ਤਰ ਅਖਲੀ ਸੀ ਮਲਾਵੇ ਸ਼ਾ ਪਮਖ ਬੇ ਲਗਾਵੇ ਸ਼ਾ ਬਿਲਕੁਲ ਪ੍ਰੋਟੈਕਸ਼ਨ ਮਿਲਾਵੀ ਸੀ ਕਹਿੰਦਾ ਪ੍ਰੋਟੈਕਸ਼ਨ ਹਰ ਜੈਕ ਮਿਲਾਵੀ ਸੀ ਵਿਟਾਮਿਨ ਸੀ ਫੇਸ ਵਾਸ਼ ਮਿਲਾਵੀ ਸੀ ਵਿਟਾਮਿਨ ਸੀ ਫੇਸ ਵਾਸ਼ ਨੂੰ ਟੈਨਸ਼ਨ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਅਨਸ